ਤੇਜ ਦੇ ਲਗ ਖਮਕਾ ਉਸ ਵਿੱਚ ਕਮਦੇ ਨੂੰ ਯਕੀਨਨ ਟਿਕਸ਼ੇ ਵੀ ਬਈ ਜੀ ਹਾਂ ਲਗ ਲਗ ਕਮਦੇ ਨੂੰ ਆਵਾਜ਼ ਪਤੀ ਘਟਕੀ ਹੈ ਨਾ ਦਾ ਇੰਟਰਨੈਟ ਵਜ੍ਹਾ ਨਾਲ ਦਾ ਵਜੂਹਾਤ ਦਾ ਸੀ ਚੇ ਅਕਸਰ ਡੀ ਬੀ ਲੈਵਲਸ ਲਗਜ ਕਮਦੇ ਨੂੰ ਆਵਾਜ਼ ਲਾਊਡ ਜਾਂ ਲਗ ਤੇਜ਼ ਹੈਗਾ ਨਾ ਆਵਾਜ਼ ਅਲ ਤਾਂ ਰੇਡੀਓ ਸਟੂਡੀਓ ਕੇ ਟ੍ਰਾਂਸਮੀਟਰ ਦੇ ਕੇ ਆਵਾਜ਼ ਬਲਾਸਟ ਕੀ ਗਈ ਲਗਜ ਕਮਦੇ ਨੂੰ ਆਵਾਜ਼ ਬਲਾਸਟਿੰਗ ਕੀ ਗਾ ਨਾ ਨੋ ਉਸ ਵਿੱਚ ਕਮਦੇ ਨੂੰ ਆਵਾਜ਼ ਟਿਕਸ਼ੇ ਵੀ ਬੀਜੀ ਬਰਕੈਫ ਉਸ ਕਮਦੇ ਨੂੰ ਤਾਂ ਸੋ ਦਖਲ ਮੌਜੂਦ ਗਏ ਮਾਲ ਅਹਿਸਾਸ ਰਹਾ ਕਿ ਉਹਦਾ ਗਮ ਮਾਤਾ ਉਹ ਇੱਥੇ ਆਵਾਜ਼ ਓਕੇ ਦੇ ਤਾਂ ਓਕੇ ਨਾ ਦੇ ਉਸ ਟਿਕਸ਼ੋ ਆਖਿਬ ਜਾਣਾ ਉਸ ਲਗ ਮਾਤਾ ਚ ਕਮਦੇ ਨੂੰ ਇਨਫੋਰਮੇਸ਼ਨ ਰੱਖ ਇਨਫੋਰਮ ਕਰ